0: Tune into Ireland Calling with Oliver Lee on Planet FM 104.6 every Wednesday night between 10 and 11pm. On the show, you will hear news from Irish correspondents, the latest Irish music, studio guests and news of events happening in the Auckland area, and the chance to win great prizes. All this and much more on Ireland Calling on Planet FM 104.6 every Wednesday night between 10 and 11pm.
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਰੀਕ, ਆਪਣੀ ਬੋਲੀ ਆਪਣਾ ਮਾਣ, ਨੱਚਦਾ ਪੰਜਾਬ ਪ੍ਰੋਗਰਾਮ, ਪੰਜਾਬ ਪੰਜਾਬੀਅਤ ਜਿੱਥੇ ਵੀ ਵੱਸਦੀ ਹੈ ਸੁਣਦੇ ਰਿਹਾ ਕਰੋ ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ www.planetaudio.org.nz/ਨੱਚਦਾ ਪੰਜਾਬ।